ਭੜਕਾ ਨਾਲੇ ਕਹਿ ਜਾਂਦੀਆਂ ਸੌਰੀ ਦਾ ਨਾਲੇ ਮਾਰਨ ਧੱਕਾ ਮਸ਼ਹੂਰ ਟਫਾਲਗਰ ਸਕੁਐਰ ਕਬੂਤਰਾਂ ਵਾਲਾ ਫੁਹਾਰਾ ਫਾ ਲੈਣ ਕਬੂਤਰ ਵਾਂਗ ਜੇ ਕੋਈ ਫਸ ਜਾਏ ਵਿਚਾਰਾ ਤੇ ਯਾਰੋ ਸੋਹੋ ਰੋਡ ਦੀ ਤਾਂ ਲੀਲਾ ਨਿਆਰੀ ਜਿੱਥੇ ਹੋਣ ਨੰਗੇ ਨਾਚ ਰਾਤ ਪਰ ਸਾਰੀ ਸਾਰੀ